0: adam var ya. ਮੁਹੱਬਤੇ ਫਿਲਮ ਵੀ ਅਲੱਗ ਲੈਵਲ ਕੀਤੀ ਯਾਰ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਹਮ ਖੇਲ ਰਹੇ ਹਾਂ
1: ਰੇਡੀਓ ਓਲਿਵ ਪਰ
2: ਬਹੁਤ ਬੜੀਆ
0: ਬੜਾ ਹੀ ਰੋਮਾਂਟਿਕ ਗਾਣਾ ਮੈਨੇ ਆਪਕੋ ਇੱਕ ਚੁਟਕੀ ਸੌਂਗ ਮੇਂ ਸੁਨਾਇਆ ਥਾ ਚਲੋ ਆਪ ਲੋਗੋ ਕੇ ਜਵਾਬ ਸੁਨੇ
3: ਹੈਲੋ ਰੇਡੀਓ ਓਲਿਵ
0: हेलो
3: मेरा नाम शहबाज है
0: जी
3: और ये जो म्यूजिक आप लोगों ने प्ले किया था ये गाना है तेरे हाथ में मेरा कार्ड हो सारी सैलरी तेरे पास हो
0: थैंक यू
4: हे सिमरन
0: हाय
4: गुड इवनिंग सभी बात कर रही हूँ
0: वेरी गुड इवनिंग लव
4: बहुत ब्यूटीफुल सॉन्ग